ਇਹ ਆਕਾਸ਼ਵਾਣੀ ਇਟਾਨਗਰ ਡਿਬਰੀਗੜ ਮਚੌਸਾ ਡੁਬਾ ਦਾਂ ਬਲਈ ਜੁਲਾਈ ਲਿੰਗ ਰਾਸਾ ਕਰੋਕ ਤਾਰੀਖ ਪਾਂ ਹਜੇ ਨਿਰਾ ਖੁਆ ਕਰੋਕ ਪਾ ਆਰੋ ਮਚੌ ਰੰਗ ਜਾ ਰੁੰਗ ਲਾਂ ਰੋ ਕੁਆਂ ਕੋਨ ਕਾਮਾ ਮਾਈ ਰੋ ਪਾਂ ਹਜੇ ਨਿਰਾ ਖੁਰ ਬੰਗਾ ਪਾਂ ਨੰ ਪੋਸਟ ਗ੍ਰੈਜੂਏਟਿਡ ਟੀਚਰਸ ਐਗਜਾਮਿਨੇਸ਼ਨ ਨੰ ਮੁੱਲਾ ਵਾਰਚਾ ਸਿਰਾ ਵਾਸਾ ਸਿ ਖਕ ਕੈਂਡੀਡੇਟ ਸੇਂ ਪਾਸ ਕੁਰਿਤ ਇਰ ਕੈਂਡੀਡੇਟ ਸੇਂ ਮ ਅਪੋਇੰਟਮੈਂਟ ਲੈਟਰ ਲਿਖਪ ਮਚੌਸਾ ਇਟਾਨਗਰ ਨੰ ਅਰੁਣਾਚਲ ਪ੍ਰਦੇਸ ਸਟੇਟ ਲੈਜਿਸਲੇਟਿਵ ਅਸੈਂਬਲੀ ਨੰ ਫੰਕਸ਼ਨ ਤਤੁੰਗ ਤ ਪ੍ਰਜੁ ਕੁਤ ਨੰ ਚੀਫ ਮਿਨਿਸਟਰ ਪੇਮਾ ਖਾਂਡੂ ਰੁਮੋ ਸੋਰਕਾ ਇਰ ਬਲੀਬਾਈ ਸੈਕਟਰਸ ਤਾਮ ਨੰ ਰਿਫੋਰਮਸ ਤਾਮ ਅਰੁ ਸੰਗ ਨੰ ਸਟੇਟ ਵੰ ਰਿਕਰੂਟਿੰਗ ਏਜੰਸੀਸ ਤਾਮ ਰਿਫੋਰਮਸ ਮਾਂਜੇ ਮ ਅਰੇਂ ਸਤਾਇ ਤੁਮ ਫਾਂਤ ਅਰੁ Progressive society mo education pa areng pentum jang ro ngo chief minister phan ta praju state surkai ro kachai pang tam nang state wang jirau jachang mai mang ro